0: ਬੋ ਪਹਿਲੇ ਆ ਗਈ ਨਵਾਂ ਵਸਾਕ ਦੱਸੋ ਤੋ
1: ਸਗੇ ਫੋਨ ਨੇ ਕੇ ਟੀਵੀ ਲਾਈ ਦੇਖ ਕੇ ਬੋਲੇ ਥਾਗ ਦੇ ਮੈਂ ਫੋਟੋ ਹੈਗਾ
2: ਹਾਂ
1: ਪਿੱਟੀ ਮੁੱਟੇ ਆ ਵਾਗੇ ਬਲਨ ਨੇ ਕੱਤ ਕੇ ਕਹਤੇ ਮੇਕ ਦਾ ਲੋ ਕੈਚ ਕਰੋ।